ਜੀ ਬਿਲਕੁਲ ਅਰਜੀ ਪ੍ਰੋਗਰਾਮ ਸ਼ਗਾਫ ਸ਼ਮਰ ਸਲਾਹ ਸ਼ਰੀਦ ਹੈ ਉਹ ਤੁਸੀਂ ਕਾਲ ਜੀ ਕਿਵੇਂ ਕਹਿੰਦਾ ਦਹਰ ਰੋਣ ਦੀ ਕੋਲਿਸ਼ ਕੇ ਸ਼ਾਂਤੇ ਤੁਸੀਂ ਮਿਸਤਾ ਵੇਟ ਹੋ ਕੇ ਉਹ ਲਿਸ਼ ਕੇ ਸ਼ਾਂਤੇ ਇੰਤਜ਼ਾਰ ਹੋਤਾ ਹੋ ਕੇ ਚਿਕਲਾ ਦੇ ਮੇਰਾ ਫਲੇ ਖਬਰ ਹੈ ਦੀ ਮਿਸ ਕਿਸੇ ਖਤਮ ਸ਼ੇ ਨੋ ਤੁਸੀਂ ਤਾਂ ਪ੍ਰੋਗਰਾਮ ਸ਼ਾਹ ਮੇਰ ਮੁਕਾਦਰ ਕੇ ਵੀ ਉਹ ਦਿਨ ਇਲਾਵਾ ਹਾਂ ਅਰ ਵੀ ਥਿੰਕ ਕਿ ਦਸ ਮਤਲਾ ਜਰਰ ਅਕਸਰ ਵੀ ਨਾ ਲਿਸਨਰ ਫਰਮੇਸ਼ ਕ ਚਰਾ ਦੇ ਅਗੇ ਵਾਲ ਨਜ਼ਮਾ ਤੁਸੀਂ ਨਾ ਚਲਾਵੇ ਨਸ ਮਤਲਾ ਜਰਰ ਬਿਲਕੁਲ ਦੇ ਸਫਰ ਹਵਾਲੇ ਸਰਾ ਸਦਾ ਸੇ ਨਜ਼ਮ ਨਾ ਹਾਦਰ ਸਰ ਸ਼ਰੀਕਾ ਉਹ ਦਿਨ ਇਲਾਵਾ ਜਿਸ ਕਿ ਪ੍ਰੋਗਰਾਮ ਸ਼ੇ ਕਿ ਮੈਂ ਖਬਰ ਹੈ ਕਿ ਮੈਂ ਕਿਸੇ ਮੋਰ ਉੜੀ ਦੀ ਆਹਦਰ ਸਰ ਸ਼ਰੀਕਾ ਉਹ ਦਿਨ ਇਲਾਵਾ ਅਗ ਲਿਸਨਰ ਅਗ ਸਮੇਂ ਤੋਂ ਬਿਲਕੁਲ ਮਿਲਤਾ ਹੋਈ ਜੀ ਚਾ ਪਰਿੰਦ ਕਾਲ ਕੜਾ ਇਨਨ ਦਾ ਖਾਲ ਵੀ ਹੀ ਨ ਕਿ ਸਾਈਦੋ ਸੁਮਰਹਾ ਲਿਸਨਰ ਦੀ ਨਵੇਂ ਨਵੇਂ ਲਿਸਨਰ ਦਾ ਪ੍ਰੋਗਰਾਮ ਸ਼ੇ ਮੁਖਾਵਰ ਕਿ ਸਾਈਦੋ ਕਸਰ ਨੇ ਮੁਗਾਟੋ ਅਵਲ ਉਦਗਾ ਨਜ਼ਮ ਦਰਬਨ ਔਰ ਉਹ ਦਿਨ ਨਜ਼ਮ ਨਾ ਬਾਤ ਚਿਕਿ ਕਿ ਨਾ ਬਿਆਰ ਉਦਰੀ ਮਿੱਤ ਸੋ ਚੇਰ ਤਰ ਅੰਦਰ ਮੇ ਮਿਸ਼ਤਾ